ਰਾਜਾ ਮਸਕੀਨ ਸ਼ੇਰ ਸੰਗਰ ਵਾਲੀ ਡੇਰੇ ਪੁੱਲੇ ਵਾਲੇ ਤੇ ਬੈਠ ਕੇ ਚੌਰੀ ਮੰਮਾ ਯੂਸਫ ਕਿਰੀਆਂ ਵਾਲੇ ਨੂੰ ਇੱਕ ਰਿਕਾਰਡ ਸੁਣਾਉਂਦਾ ਮਾਹੀਏ ਗੁਜਰਾਤੀ ਬੋਲੀ ਦੇ ਵਿੱਚ ਤੇ ਕਿਹੜਾ ਮਾਹੀਆ ਥਨੈਬ ਹਲਾ ਮੀਆਂ ਮੰਮਾ ਸ਼ਰੀਫ ਟੋਲਕ ਮਾਸਟਰ ਕੀ ਆਖਿਆ ਉਹਨੇ ਮਾਹੀਏ ਨੇ।